ਸੱਚ ਸਤ ਰਾਮ ਦਾਸ ਜੋ ਦਾਸ ਲਿਖੰਦਾ ਸੀ ਅੱਜ ਅਸਾਂ ਵਰੀ ਨੋ ਇਤਿਹਾਸ ਲਿਖੰਦਾ ਸੀ ਅੱਜ ਅਸਾਂ ਵਰੀ ਨੋ ਇਤਿਹਾਸ ਲਿਖੰਦਾ ਸੀ ਸਿੰਧ ਹਿੰਦ ਜੂੰ ਜਹਿਮੇ ਗਾਲੂ ਖਾਸ ਲਿਖੰਦਾ ਸੀ ਜੈ ਝੂਲੇਲਾਲ ਮੁੰਹੀਂ ॿी कविता आहे ज़िंदगी अञा अलाए छा ॾेखारे ज़िंदगी अञा अलाए छा ॾेखारे पल में जारे पल में मारे पल में जारे पल में मारे ज़िंदगी अञा अलाए छा ॾेखारे मतिलब जे बिना रिश्तो को बि कंहिंसां रखे नथो